ਡਿੰਗਣਾ ਗਿੰਦੰ ਤਣੀ ਤਣ ਡਿੰਗਣਾ ਡਿੰਦੰ ਅਜੀ ਕੋਲਾ ਦੱਸ ਦੋ ਖਬਰ ਆ ਦੇਰ ਤੱਕ ਕਹਿਣਾ ਪ੍ਰੇਰ ਦੇਖੋ ਮੈਂ ਆ ਸਿਹਾਨਾ ਕਹਿਣਾ ਕਾਲੋ ਮੈਂ ਲਾਈਵ ਕੜਾ ਵੀ ਬਿਆਰ ਤਾਂ ਵੀ ਆਏ ਹੈ ਨਾ ਕੜਾ ਹਾਂ ਵੋ ਹਾਂ ਜ਼ੰਦਰ ਯੋ ਦੋ ਹੋ ਫਰ ਹਾਂ।